ਰੇਡੀਓ ਦੀ ਗੁੱਡੀ ਚੂਡ ਆਫ ਜੋ ਕਰ ਚਲ ਕੇ ਯੇਸੂ ਕ੍ਰਿਸਟੋ when you began matin kama wadwa hogan mamiki ni ake win fun ma ake vuk male ni chako chawa pa na ka chawa pa ro mo diku win fun pa lo ba ini no duchu ipiera boru ya bon wentonera beach speak fm we bedikare mero chukuni win